ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲੇ ਹਰ

ਜਿਸ ਨੂੰ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੇਂ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਮਨ ਵਿਚਾਰ ਛੁਐ ਨਾ ਛਕੈ ਨੈ ਬਲ ਜਾਏ ਗਵਾਰ ਜਿਸ ਨੂੰ ਸਾਜਨ ਰਾਖ ਸੀ।

ਪ੍ਰਗਟਿਆ।

ਅਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੈ।

Bye.

0: लागता गुरते अरदास रखवाला गोबिंद राय भक्तन की रास वाहिगुरु वाहिगुरु वाहिगुरु साहिब जीओ अरदास एक ओंकार वाहिगुरु साहिबाशी पोती पाशी दसमी प्रथम मोती समय के गुरु नानक लई त्याग रंग गुरते अरदास रामदास सहाय अर्जन हर गोविंद नो सिमरो श्री हर राय श्री हर के दर्शन संत विदाए तेग बहादुर सिमर कर नानंद आवताए सब थाई हो सहाय दसवें पातशाह तन तन श्री गुरु गोविंद सिंह जी महाराज जी हो सब थाई हो सहाय दसा पातशाह ज्योत को जोटल गुरु गद्दी विराजमान शब्द गुरु सू बाणी गुरु गुरु हर बाणी बिचवाणी अमर सारे गुरबाणी कह से पिदन मन प्रताप गुरु निस्तारे ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਹੱਠੀਆਂ ਜਪੀਆਂ ਜਪੀਆਂ ਜਿਨ੍ਹਾਂ ਨੇਮੀਆਂ ਪ੍ਰੇਮੀਆਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੈਂਡਿਡ ਕੀਤਾ ਤਿੰਨਾਂ ਪਿਆਰਾਂ ਸ਼ਹਿਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਦਰਸ਼ਨ ਦਾ ਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਸਿੱਖੀ ਦਾਨ ਰਹਿਣ ਦਾਨ ਕੇਸ ਦਾਨ ਵੇਖ ਦਾਨ ਸਭ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਮਸ਼ਰ ਦੇ ਦਰਸ਼ਨ ਇਸ਼ਨਾਨ ਚੌਂਕੇ ਡੰਡੇ ਮੰਗੇ ਨਿਭੋ ਜੀ ਤਨ ਤਾਜਾ ਕਾਰ ਸਿੱਖੀ ਸਿਰ ਕੇ ਸੰਸਵਾ ਸੰਸੰਗੇ ਹੋਣਾ ਜੀ ਕਾਮ ਪ੍ਰਭੂ ਨੂੰ ਕਾਤੋ ਤਨ ਤੇ ਪਾਸ਼ੇ ਸਿੱਖਾਂ ਮਾਨੀ ਮਾਂ ਮਤ ਪ੍ਰਤੀ ਮਤ ਪਤ ਕੇ ਰੱਖਿਆ ਪਤ ਸੁਭਾਈ ਏਕਾਲ ਪ੍ਰਤ ਆਪਣੇ ਪੰਡੇ ਦਾ ਸਾਹਿਬਾ ਤਾਜ ਜੀ ਸ਼ਨਾਨ ਕਾਣਾ ਸਾਹਿਬ ਦੇ ਹੋਰ ਗੁਰਦਾਰੀ ਗੁਰਦਾਨ ਉਸ ਪੰਥ ਨੂੰ ਵਿਛੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦਾਨ ਉੱਟਿਆਂ ਦੀ ਉਹ ਨਗਰਿਆਂ ਦੀ ਗਤਨੀ ਬੱਚਿਆਂ ਦੇ ਪਤਨੀ ਆਸਿਆਂ ਦੇ ਆਸੇ ਸੱਚੇ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਆਪ ਜੀ ਦੇ ਕਰਜ਼ਦਾਰ ਮੇਰੀ ਬੇਨਤੀ ਹੈ ਸੱਚਾ ਪਾਤਸ਼ਾਹ ਜੀ ਹੋ ਆਪ ਸੱਚੇ ਪਾਤਸ਼ਾਹ ਬੱਚੇ ਸੱਚੇ ਭਾਈ ਭਾਈ ਸੁਖਕੀਰਤ ਸਿੰਘ ਜੀ ਪੁੱਤਰ ਸਰਪਵੰਤ ਸਿੰਘ ਜੀ ਬੀਬੀ ਪ੍ਰਭਜੋਤ ਕੌਰ ਤੀਸਰਾ ਗੁਰਜੀਤ ਸਿੰਘ ਸੱਚਾ ਪਾਤਸ਼ਾਹ ਜੀ ਆਪ ਦੀ ਕਿਰਪਾ ਕੋ ਸੱਚਾ ਪਾਤਸ਼ਾਹ ਨੇ ਦੋਨਾਂ ਬੱਚਿਆਂ ਨੇ ਆਨੰਦ ਕਾਰਜ ਹੋਣੇ ਹਨ ਸਿਆ ਪਾਤਸ਼ਾਹ ਜੀ ਆਪ ਦੀ ਕਿਰਪਾ ਕਰਕੇ ਸਿਆ ਭਾਈ ਪ੍ਰਾਮੀ ਪਾਤਾ ਕੇ ਸਿਆ ਪਾਤਸ਼ਾਹ ਜੀ ਆਨੰਦ ਕਾਰਜ ਜਸਮ ਆਪ ਕਰੋ ਸਿਆ ਪਾਤਸ਼ਾਹ ਕਿਰਪਾ ਕਰੋ ਜੀ ਇਸ ਵਕਤ ਆਪਣੇ ਹੁਕਮ ਨਾਮ ਸਿਆਪਾਈ ਹਾਲ ਕਰੋ ਉਸ ਤੋਂ ਪਾਮੀ ਕਾਰ ਕਰਨੀ ਆਖਿਆ ਮੁਸ਼ ਸਿਆ ਪਾਤਸ਼ਾਹ ਕਿਰਪਾ ਕਰੋ ਜੀ ਤੇ ਪਿਆਰੇ ਮੇਲੋ ਜਿਨ੍ਹਾਂ ਮੇਰਾ ਨਾਮ ਚਿਤਾਵੇ ਨਾਨਕ
1: ਸਰਬੱਤ ਦਾ ਭਲਾ
0: ਪ੍ਰਗਟ ਸਗਲ ਹਰ ਪਵਨ ਮੈਂ

ਪ੍ਰਭ ਸਾਚਾ ਸਦ ਹੀ ਸਾਚਾ।

ਹਰ ਕਥੀਐ ਅਕਥ ਕਹਾਣੀ। ਫਿਰਦਾ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਕਬ ਸਚਿਆਰਾ ਹੋਈ ਐ ਕਬ ਕੂੜੈ ਤੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ
1: ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈ
0: ਹੁਕਮੈ ਅੰਦਰ ਸਭ ਕੋ ਬਾਹਰ

0: ਗਦ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਈ
1: ਕਾਗਜ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ

0: ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਦਰਾਜਾਨ ਪੰਚਾ ਕਾ ਗੁਰ ਏਕ ਧਿਆਨ
0: ਜੇ ਕੋ ਕਹਿ ਕਰੈ ਵਿਚਾਰ ਕਰ ਤੇ ਕਹਿ ਕਰਨੈ ਨਾਹੀ ਸੁਮਾਰ
1: ਤਾਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ
0: ਜੇ ਕੋ ਬੁਝੈ ਹੋਵੈ ਸਚਿਆਰ ਤਬ ਲੈ

0: ਸਮਤ ਨਿਰੰਕਾਰ
1: ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾ

0: ਕਾਮਕ ਨਿਰੰਕਾਰ
1: ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਚੋਰ ਸੰਖ ਗਲ ਵਡ ਹੱਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ
0: ਸੰਖ ਮਲੇਸ਼ ਮਲ ਭਾਖਾਹੇ

0: ਪੜੋ ਦੇ ਸਾਬੂਨ ਲਈ ਆਹ ਧੋਏ
1: ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾਵੇ ਕਹਿ।

0: ਅੰਤਰ ਗਤੀ ਰਤਮਾਲਾ ਹੋ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।
1: ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ
0: ਕਵਨ ਸਰੁਤੀ ਮਹਾ ਕਵਨ ਜਿਤ ਹੋਆ ਆਕਾਰ।
1: ਜੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ
0: ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ।
1: ਪਤਵਾਰ ਨਾ ਜੋਗੀ ਜਾਣ ਰਤਮਾਉ ਨਾ ਕੋਈ
0: ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ।
1: ਫਿਰ ਕਰੇ ਆਖਾਂ ਕਿਉਂ ਸਾਲਾ ਹੀ ਕਿਉਂ ਵਰਨੀ ਕਬ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ।
1: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ।
1: ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ
0: ਓੜਕ ਓੜਕ ਭਾਲ ਥਕੇ

0: ਸੁਲਤ ਨਾ ਪਾਈਆ,
1: ਬਾਪ ਵੇ ਸਮੁੰਦ ਨਾ ਜਾਣੀਐ,
0: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ
1: ਤੋਲਣਾ ਹੋਵਣੀ ਜਿਤ ਸਮਨ ਹੋਣਾ ਵਿਸਰਹਿ,
0: ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ,
1: ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ

0: ਬਖਸ਼ੇ ਸਿਫਤਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਲਾਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ਼ ਅਮੁੱਲ ਨੀਸਾਨ ਮੁੱਲ ਕਰਮ ਅਮੁੱਲ ਫੁਰਮਾਨ
1: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ।

0: ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਉੱਠ ਜਾਏ
1: ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ
0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ
1: ਵਾਜੇ ਨਾਲ ਅਨੇਕ ਸੰਖਾ ਕਿਤੇ ਵਾਵਣ ਹਾਰੇ
0: ਰਾਗ ਪਰੀ ਸੋ ਕਹੀ ਅਨ ਕਿਤੇ ਗਾਵਨ ਹਾਰੇ
1: ਗਾਵੇ ਤੁਨੋ ਪੌਣ ਪਾਣੀ।

0: ਛੁਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨਸੂਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕੋ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਸੋਹਨ ਪੰਚ ਪਰਵਾਨ, ਅਦਰੀ ਕਰਮ ਪਵੈ ਨਿਸਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ,
1: ਧਰਮ ਖੰਡ ਕਾਏ ਹੋ ਧਰਮ ਗਿਆਨ, ਖੰਡ ਕਾ ਆਖੋ ਕਰਮ,
0: ਕੀਤੇ ਪਵਣ ਪਾਣੀ ਬੈ ਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਵਰ ਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ

0: ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸ਼ਪਹਿ ਸੰਤੋ ਪ੍ਰਸਾਦ ਚੱਕਰ ਜਿਹਨ ਵਰਨ ਜਾਤ ਅਰਪਾਤ ਨਹਿੰਜੇ
1: ਰੂਪ ਰੰਗਾ ਲੇਖ ਭੇਖ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤਾਂ ਨੂੰ ਪਉ ਪ੍ਰਕਾਸ਼ ਮਿਤੋ ਚ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਾਨ ਗਣੀ ਜੈ
0: ਪਵਨ ਮਹੀਵ ਸੋਰਨ ਅਰ ਸੋਰਨ ਏਤ ਨੇਤ ਬਾਂਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਚੰਗ ਪਿਆਤ ਛੰਦ
0: ਨਮਸਤੁ ਅੰਕਾਲੇ ਨਮਸਤੁ ਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸੰਗ ਪੇਖੇ ਨਮਸੰਗ ਲਿਖੇ ਨਮਸੰਗ ਕਾਏ ਨਮਸੰਗ ਜਾਏ
0: ਨਮਸੰਗ ਗੰਜੇ ਨਮਸੰਗ ਭੰਜੇ ਨਮਸੰਗ ਨਾਮੇ ਨਮਸੰਗ ਠਾਮੇ
1: ਨਮਸੰਗ ਕਰਮੰਗ ਨਮਸੰਗ ਧਰਮੰਗ ਨਮਸੰਗ ਨਾਮੰਗ ਨਮਸੰਗ ਧਾਮੰਗ
0: ਜੀਤੇ ਨਮਸੰਗ ਪੀਤੇ ਨਮਸੰਗ ਵਾਹੇ ਨਮਸੰਗ ਢਾਹੇ
1: ਨਮਸੰਗ ਨੀਲੇ ਨਮਸੰਗ ਨਾਦੇ ਨਮਸੰਗ ਛੇਤੇ ਨਮਸੰਗ ਗਾਤੇ
0: ਗੰਜੇ ਨਮਸੰਗ ਭੰਜੇ ਨਮਸੰਗ ਦਾਰੇ ਨਮਸੰਗ ਪਾਰੇ
1: ਨਮਸੰਗ ਸੁਏਕੈ ਨਮਸੰਗ ਨੇਕੈ ਨਮਸੰਗ ਪੂਤੇ ਨਮਸੰਗ ਜੁਪੇ
0: ਨਮਸੰਗ ਨਰ ਕਰਮੀ ਨਮਸੰਗ ਨਰ ਭਰਮੀ ਨਮਸੰਗ ਨਿਰਦੇਸ਼ ਨਮਸੰਗ ਨਿਰਭੇਸੇ
1: ਨਮਸੰਗ ਨਿਰਨਾਮੇ ਨਮਸੰਗ ਨਿਰਕਾਮੇ ਨਮਸੰਗ ਨਿਰਧਾਤੇ ਨਮਸੰਗ ਨਿਰਘਾਤੇ
0: ਨਮਸੰਗ ਨਿਰਧੂਤੇ ਨਮਸੰਗ ਭੂਤੇ ਨਮਸੰਗ ਲੋਕੇ ਨਮਸੰਗ ਸੋਕੇ
1: ਨਮਸੰਗ ਨਿਰਤਾਪੇ ਨਮਸੰਗ ਥਾਪੇ ਨਮਸੰਗ ਥਿਰਮਾਨੇ ਨਮਸੰਗ ਨਿਧਾਨੇ
0: ਨਮਸੰਗ ਆਹੀ ਨਮਸੰਗ ਵਾਹੀ ਨਮਸੰਗ ਤਰਵਰਗੇ ਨਮਸੰਗ ਸਰਗੇ
1: ਨਮਸੰਗ ਪਰਭੋਗੇ ਨਮਸੰਗ ਸੁਜੋਗੇ ਨਮਸੰਗ ਰੰਗੇ ਨਮਸੰਗ ਭੰਗੇ
0: ਨਮਸੰਗ ਗਾਮੇ ਨਮਸਤ ਅਸਤਰਾਮੇ ਨਮਸੰਗ ਜਲਾਸਰੇ ਨਮਸੰਗ ਨਿਰਾਸਰੇ
1: ਨਮਸੰਗ ਜਾਤੇ ਨਮਸੰਗ ਪਾਤੇ ਨਮਸੰਗ ਮਜਵੇ ਨਮਸਤ
0: ਸਜਵੇ ਦੇਸੇ ਨਮਸੰਗ ਭੇਸੇ ਨਮਸੰਗ ਨਿਰਧਾਮੇ ਨਮਸੰਗ ਨਿਰਵਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੈ ਨਮਸੰਗ ਭੇਵੈ ਨਮਸੰਗ ਜਨਮੇ ਨਮਸੰਗ ਸੁਭਗਵੇ
0: ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸੰਗ ਵਰਨੇ ਨਮਸੰਗ ਮਰਨੇ
0: ਨਮਸੰਗ ਜਲਾਲ ਨਮਸੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਰਬ ਬੰਦੇ
1: ਨਮਸੰਗ ਨਿਰਸਾਕੇ ਨਮਸੰਗ ਨਿਰਵਾਕੇ ਨਮਸੰਗ ਰਹੀਮੇ ਨਮਸੰਗ ਕਰੀਮੇ
0: ਨਮਸੰਗ ਅਨੰਤੇ ਨਮਸੰਗ ਮਹਾਂਤੇ ਨਮਸਤਸ ਤਰਾਗੇ ਨਮਸੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

0: ਸੁਜੋਗਤ ਕਾਲ ਪੁਰਖ
1: ਦੀਸ਼
0: ਰੋਗ ਨੰਗ ਜਕ ਜਾਤ ਪਤਨ ਨਾਮ
1: ਗੰਜਨ ਦੁਸ਼ਟ ਭੰਜਨ ਮੁਕਤਦਾਇਕ
0: ਮੀ ਕਾਨ ਉਸਤਿਕ ਪੁਰਖ ਅਵਧੂਤ
1: ਗੰਜਨ ਸਰਬ ਭੰਜਨ ਆਦ ਰੂਪ
0: ਭੰਗਨਾਥ ਮੇਕ ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
0: ਸਰਬੰਤਾ ਸਰਬੰਤਾ ਸਰਬ ਤੇ ਅਨਪੇਖ
1: ਸਰਬ ਸ਼ਾਸਤਰ ਨਾ ਜਾਣੀਏ ਜੈ ਰੂਪ ਰੰਗ ਅਰੇਖ
0: ਪਰਮ ਵੇਦ ਪ੍ਰਾਨ ਜਾ ਕੇ ਨਿਤ ਭਖਤ ਨਿਤ
1: ਕੋਟ ਸਿਮਰਤ ਪ੍ਰਾਨ

0: ਸਦਾ ਜਾਂ ਰਾਜਪਾਨ ਆਣ ਪਾਨ ਦੇਵਾਂ ਦੇ ਉਪਮਾ ਮਹਾਨ
1: ਇੰਦਰਾਨ ਇੰਦਰ ਬਾਲਾਨ ਬਾਲ ਰੰਗ ਕਾਨ ਰੰਗ ਕਾਲਾਨ ਕਾਲ
0: ਅਨੁਭੂਤ ਅੰਗਾ ਬਾ ਭੰਗਤ ਮਿਤ ਪਾਰ ਗੁਣ ਕਾਨ ਉਦਾਰ
1: ਮੁੰਗਾਰ ਪ੍ਰਣਾਮ ਨਿਰਭੈ ਕਾਮ ਅਦੁੱਤ ਪ੍ਰਚੰਡ ਮਿਤ ਗਤ ਖੰਡ ਅਲਿਸ਼
0: ਕਰਮ ਦ੍ਰਿਸ਼ ਧਰਮ ਸਰਬਾ ਪੁਰਨ ਅੰਡ ਅੰਡ ਅੰਡ ਬਾਡ
1: ਚਾਚਰੀ ਸ਼ੰਤ ਵੈ ਪ੍ਰਸਾਦ
0: ਬਿੰਦੇ ਮੁਕੰਦ ਉਦਾਰੀ ਅਪਾਰੀ
1: ਹਰੀਆਂ ਕਰੀਆਂ ਦੇ ਨਾਮੇ ਅਕਾਮੇ ਭੁਚੰਗ ਪਿਆਤ ਸ਼ੰਤ
0: ਚਤਰ ਚੱਕਰ ਕਰਤਾ ਚਤਰ ਚੱਕਰ ਹਾਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸ ਚਤਰ ਚੱਕਰ ਵਾਸ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਆਏ
1: ਚਾਚਰੀ ਛੰਦ
0: ਨਾ ਸਤਰਨ ਮਿੱਤਰਨ ਭਰਮੁ ਨ ਪਿੱਤਰ
1: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
0: ਨਾ ਚਤਰਨ ਮਿੱਤਰ ਭਰੀ ਹੈ ਪਵਿੱਤਰ
1: ਪਰਦਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਰਤੇ
0: ਕਿ ਆਸ਼ਿਸ਼ ਦੇਸੈ ਕਿ ਆਪਿਚ ਭੇਸੈ ਕਿ ਆਂਗਨ ਕਰਮ ਕਿ ਆਂ ਪੰਜ ਭਰਮ ਕਿ
1: ਆਪਿਚ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੇ ਕਿ ਵੈਭੂਤ ਕਰਨੇ
0: ਰਾਜਨ ਪ੍ਰਭਾਂ ਕਿ ਧਰਮ ਤੁਜੈ ਕਿ ਆਸੁਕ ਵਰਨੰਗ ਸਰਬਾ ਭਰਨੈ
1: ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੁਭਵ ਹੈ ਕਿ ਆਦੇ
0: ਮੈਂ ਕਿ ਆਪ ਭੇਵੰਗ ਜਤਨ ਬਿਹਿਨ ਕਿ ਕਾ ਦੀਨੈ
1: ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਵਿਆਵ ਹੈ ਕਿ ਗੈ ਬੋਲ ਗੈ ਕਿ
0: ਬੋਲ ਗੁਨਾ ਕਿ ਸ਼ਾਹਨ ਸ਼ਾਹ ਕਾਰਨ ਕੁਨੰਦ ਕਿ ਰੋਜ਼ੀ ਦਹਿੰਦ ਹੈ
1: ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ
0: ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਭਾਉਣ ਹੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ
0: ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੂ ਕਿ ਸਰਬਤਰ ਪਾਹੂ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੋਖ ਹੈ
0: ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ
1: ਕਿ ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਚਾਬੀ ਹੈ ਕਿ ਸਰਬਤਰ ਥਾਬੀ ਹੈ ਕਿ
0: ਸਰਬਤਰ ਪਾਨ ਨਾ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਕੇ ਸਰਬੰ ਕਲੀ ਮੈਂ ਕੇ ਫਰਮੰਗ ਫਹੀ ਮੈਂ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ
0: ਸਮਲ ਵਜੂ ਮਤ ਮਾਮਲ ਰੁਜੂ ਮੈਂ ਸੋ ਸਲਾਮਾ ਸਲੀ ਖਤ ਮਦਾਮ ਹੈ
1: ਗਲੀ ਬਲ ਸ਼ਿਕਸਤੇ ਗਰੀ ਬਲ ਪਰਸਤੇ ਬਿਲੰਗਲ ਮਕਾਨੇ ਜ਼ਮੀਨ ਅਲ ਜ਼ਮਾਨੇ ਸਮਲ
0: ਤਮਾਮ ਰੁਜੂ ਨਿਧਾਨ ਹਰੀ ਫੁੱਲ ਜੀ ਮਰ ਜਾਇ ਕਿ ਯਕੀਨ ਹੈ
1: ਅਨੇਕਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ਼ ਅਲ ਨਿਵਾਜ਼ ਹੈ ਗਲੀ ਮਲਖ ਰਾਜ ਹੈ
0: ਪਤਰ ਮੁਕਤ ਭੂਤਾਂ ਪ੍ਰਭਕਤ ਪ੍ਰਭਾ ਹੈ

0: ਕਾਮੇ ਤਿਰਭੰਗੀ ਤਿਰਕਾਮੇ
1: ਸੁੰਦਰ ਬਾਦ ਦੇ ਗੰਜੇ ਗਾ ਦੇ ਸੁਭੰ ਸਰਭਾਗੇ ਸਰਬਣ ਰਾਗੇ
0: ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰਗ ਪ੍ਰਨਾਸ ਹੈ ਪ੍ਰਿਥਿਵਲ ਪ੍ਰਵਾਸ ਹੈ
1: ਨਿਰੁਕਤ ਪ੍ਰਭਾ ਸਦਾ ਵੰਗ ਸਦਾ ਭੁਗ ਸਰੂਪ ਪ੍ਰਯੁਕਤ ਅਨੂਪ
0: ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ

0: ਗਤ ਮਿਤੋਦਾਰ
1: ਜਲ ਥਲ ਮਨ ਦਸ ਵਿਸ ਭਣ ਜਲ ਥਲ ਮਨ ਦਸ ਵਿਸ ਬੇਅੰਤ
0: ਅਨਪਾਵਾ ਨਾਸ ਤ੍ਰਿਤ ਤੁਰਾਸ ਆਜਾਨ ਬਾਹੋ ਏਕ ਸਦਾ ਹੋ
1: ਓੰਕਾਰ ਆਦਿ ਕਥਨੀਏ ਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
0: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਗਾਤ ਆਜ ਜਨਾ ਬਾਤ
1: ਚੰਦ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਪਾਰ
0: ਆਜੀ ਧਰਮ ਅਨਰੀਤ ਕਰਮ ਅਨ ਬਣ ਅਨੰਤ ਦਾਤਾ ਮਹੰਤ ਹਰ ਮੋਲ ਮਨਾ ਸ਼ੰਤ ਵੈ ਪ੍ਰਸਾਦ
1: ਨਾਲੇ ਹੈ ਹਰ ਕਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ
0: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵਾਰਣ ਹੈ
1: ਜਗ ਕੇ ਤਰਣ ਹੈ ਜਾ ਕੇ ਕਰਣ ਹੈ ਮਨ ਮਾਨਯ ਹੈ ਜਗ ਜਾਨਯ ਹੈ
0: ਸਰਵੰਗ ਪਰ ਹੈ ਸਰਵੰਕਰ ਹੈ ਸਰਪਾਸੇ ਹੈ ਸਰਵਨਾਸੇ ਹੈ
1: ਮਾਤਰ ਹੈ ਵਸੰਗ ਪਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ
0: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ
1: ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅੰਮ੍ਰਿਤ ਹੈ
0: ਅੰਮ੍ਰਿਤ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ
1: ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ
0: ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ
1: ਸੰਪਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ
0: ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਅਲੰਕ੍ਰਿਤ ਹੈ ਸਰਵਾ ਕ੍ਰਿਤ ਹੈ ਕਰਤਾ ਕਰ ਹੈ ਅਰਤਾ ਹਰ ਹੈ
0: ਪਰਮਾਤਮ ਹੈ ਸਰਵਾਤਮ ਹੈ ਆਤਮ ਬਸੇ ਜਸ ਕੇ ਜਸ ਹੈ ਪ੍ਰਚੰਗ ਪਿਆਤ ਛੰਦ
1: ਨਮੋ ਸੂਰ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੀ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
1: ਸੰਤਾਮ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
1: ਰੂਪੇ ਅਲੰਕਾਰ ਲੰਕੇ ਨਮੋ ਆਸਾਸ ਨਮੋ ਬੰਗ ਬੰਕੇ
0: ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਛਰੀ ਛੰਦ
1: ਲਖ ਪਖ
0: ਦਿਆਲ ਲੇਖ ਭੇਖ
1: ਕਾਮ ਗਾਹ ਟਾਹ
0: ਨਾਥੇ ਪਰਮਾਥੇ ਅਜੋਨੀ ਅਮੋਨੀ ਰਾਗਿਨ
1: ਰੰਗਿਨ ਰੂਪਿਨ ਰੇਖੇ
0: ਕਰਮੰਗਾ ਪਰਮੰਗਾ ਗੰਜੇ ਅਲੇਖੇ ਪੁਚੰਗ ਪਿਆਤ ਛੰਦ
1: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਨਾਮੇ ਸਮਸਤਲ ਨਿਵਾਸੀ
0: ਕਾਮੰਗ ਬਹੁਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਹੁਤੇ ਸਦਾ
1: ਸਤ ਦਨੰਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
0: ਅਜਾਇਬ ਬਹੁਤੇ ਗਜਾਇਬ ਗਨੀਮੇ ਹਰੀਆਂ ਕਰੀਆਂ ਕਰੀ ਮਲ ਰਹੀ
1: ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ
0: ਸੁਜੰਭਵ ਸਭੰਗ ਸਰਬਦਾ

0: ਸਤਿਕਾਰ ਸਤਿਗੁਰ ਪ੍ਰਸਾਦ ਤੁਆ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਕਰਿਓ ਕਰ ਯੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਇ ਕਿਰਪਾ ਹੋ ਤੇ ਕਰਤੀ ਬਿਨੇ ਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਪੁਜਾਨ ਕੇ ਭੂਪ ਭਲੀ ਬਿਦਨ ਆਵਤ ਸੀਸ ਨਾ ਜਾਤ ਵਿਚਾਰੇ
1: ਤੇ ਪੈ ਤੂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਸਾਨ ਕੋ ਬਾਜਰ ਢੋਲ ਮਿਰਦੰਗ ਨਗਾਰੇ
1: ਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਬਸਿਖ ਹੈ
1: ਪੁਰਾਣਿਕ ਦੇਵ ਪੁਰਾਣ ਜਮੀਨ ਜਮਾਨ ਸਮਾਨ ਕੇ ਵੇਖ
0: ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
0: ਸੁਧ ਸਿਪਾਹ ਦਰੰਤ ਦੁਬਾ ਸੋ ਸਾਸ ਨਾ ਦਰਜਾਨ ਦਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨ ਹਲੈਂਗੇ
0: ਹੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰ ਪਾਰ ਬੜੇ ਬਰਿਆਰੇ ਵਿਚਾਰੇ ਸਾਰ ਕੀ ਤਾਰ ਪਛਈਆ ਗਾੜੇ ਗੜਾਣ ਕੋ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ
1: ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦੇਵਈਆ
0: ਮਾਨਵ ਦੇਵ ਫਨਿੰਦਨ ਸਾਚਰ ਭੂਤ ਭੁਇਖ ਭਵਾਨ ਜਪੈਂਗੇ
1: ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਤੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ
1: ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਤਵ ਜੋਨ ਤ੍ਰਲੋਕ ਰਾਜ ਕਰੇਂਗੇ ਬ੍ਰਹਮ ਸਰਬਿਸੰ ਸਚੀ ਪਦੰਤ ਫਸੇ ਜਮ ਫਾਸ ਪਰੇਂਗੇ
1: ਸ੍ਰੀ ਪਤ ਕੇ ਪ੍ਰਸ

0: ਪਰਮਾਤਮਾ ਅਵਤਰਾ ਕਾਲ ਪਾਏ ਸ਼ਿਵ ਜੀ ਅਵਤਰਾ
1: ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ
0: ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ
1: ਜਵਨ ਕਾਲ ਸਭ ਲੋਕ

ਆਰਤ ਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧ

0: ਭੇਵ ਨ ਪਾਵਤ ਵੇਦਾ,
1: ਆਪੋ ਕਰਪਾ ਹਨੇ ਅਨਮਾਨਤ, ਮਹਾ ਮੂੜ ਕਛ ਭੇਦ ਨ ਜਾਣਤ,
0: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ,
1: ਆਪ ਆਪਣੀ ਬੁੱਧ ਹੈ ਜੇ ਤੀ ਵਰਨਤ, ਭਿੰਨ

0: ਭਗਵਾਈਆ
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਚ ਦੂਤ

0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਿਆ ਸਵਾਰਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸ਼ਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵੇ
1: ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰੇ ਹੋ।

0: ਹਰ ਧਿਆਇਆ
1: ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ
0: ਮਾਤਾ ਪਿਤਾ ਕੁਟੰਬ ਸਹਿਜ ਸਿਓ ਪਵਿੱਤ ਸੰਗਤ ਸਭਾਇਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜੀ ਨੀ ਮਨ ਵਸਾਇਆ
0: ਨਾਨਕ ਸੇ ਪਵਿੱਤ ਜੀ ਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਸਾ ਨਾ ਜਾਏ
0: ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ

0: ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
1: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ,
0: ਜਨਮ ਰਤਨ ਜਿਨਿ ਖਟਿਆ ਭਲੇ ਸੇਵਣ ਜਾਰੇ,
1: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰੂ ਨਾਲੇ,
0: ਜੇਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ,
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸਮਾਲੇ,
0: ਛੱਡ ਸਦਾ ਰਹੇ ਪੜਨੇ ਗੁਰਬਿਨ ਅਵਰ ਨਾ ਜਾਣੇ,
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
0: ਜੇਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ,
1: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇ ਕੀ ਆ ਜਾਏ,
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ,
1: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ,
0: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਜਪਤ ਸਦਾ ਰੋਹਾ ਰੰਗ ਜਪਿਓ ਸਾਰਗ ਪਾਣੀ
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ
0: ਕਹਿ ਨਾਨਕ ਸਤਿਗੁਰੂ ਵਜੋ ਹੋਰ ਕੱਚੀ ਬਾਣੀ।

0: ਜਾਣੀ,
1: ਕਈ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਰਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤਤ ਪਾਏ ਇਸਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ,
0: ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ,
1: ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸਨੂੰ ਕਿਹੋ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ।

0: ਸਮਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ,
0: ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ,
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ

0: ਕਹਿ ਕਿਆ ਤੁਧ ਕਰਮ ਕਮਾਇਆ,
1: ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ,
0: ਜਿਨਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
1: ਹਰ ਮਨ ਵਸਿਆ ਪੂਰਬ ਲਿਖਿਆ ਪਾਇਆ,
0: ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ,
1: ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ,
1: ਸੰਸਾਰ ਤੁਮ ਦੇਖ ਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
0: ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ,
1: ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੀ ਹੈ ਦੇਵ ਦ੍ਰਿਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਪਾਵਨ ਮੁੱਖ ਵਾਕ ਦੀ ਦਾਤ, ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਪਾਵਨ ਮੁੱਖ ਵਾਕ ਦੁਆਰਾ, ਰਹਾਉ ਦੀਆਂ ਤੁਕਾਂ ਨੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਆਪਣੇ ਆਪ ਨੂੰ ਕਹਿ ਦੇਣਾ ਉੱਤਮ ਬਖਤੇ ਦੇ ਬੋਲ ਹੁੰਦੇ ਨੇ, ਗੱਲ ਆਪਣੇ ਆਪ ਨੂੰ ਕਹਿਣੀ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੇ ਮੇਰੇ ਮਨ ਤੂੰ ਜਪ, ਤੂੰ ਚੇਤੇ ਕਰ, ਤੂੰ ਯਾਦ ਕਰ, ਤੂੰ ਸਿਮਰਨ ਕਰ, ਤੂੰ ਉਹਦਾ ਆਰਾਧਨ ਕਰ। ਕਿਹਦਾ? ਗੁਰ ਗੋਪਾਲ ਪ੍ਰਭ ਸੋਈ, ਜਿਹੜਾ ਉਹ ਪ੍ਰਭੂ ਪਰਮਾਤਮਾ ਪ੍ਰਿਥਵੀ ਦਾ ਮਾਲਕ ਹੈ, ਪਾਲਣਹਾਰਾ ਹੈ, ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਉਹਨੂੰ ਧਿਆਉਣਾ ਕਰ। ਕਹਿਣ ਲੱਗੇ ਜੇ ਇੱਦਾਂ ਕਰੇਗਾ ਤਾਂ ਬੜੀ ਵੱਡੀ ਪ੍ਰਾਪਤੀ ਹੋਵੇ। ਕਿਹੜੀ? ਜਾ ਕੀ ਸ਼ਰਨ ਪਿਆਂ ਸੁਖ ਪਾਈ ਹੈ, ਬਹੁਤ ਦੁੱਖ ਨਾ ਹੋਈ। ਉਹਦੀ ਸ਼ਰਨ ਵਿੱਚ ਆ ਕੇ ਸਿਮਰਨ ਕੀਤਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੀ, ਅਤੇ ਦੁੱਖ ਨੇੜੇ ਨਹੀਂ ਢੁੱਕਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਅਤੇ ਜਦੋਂ ਉਹਨਾਂ ਦਾ ਜੀਵਨ ਬਚੀਏ, ਜੀਵਨ ਪੜ੍ਹੀਏ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੱਤੀ ਰੇਤ ਸੀਸ ਵਿੱਚ ਪੁਆਈ ਹੈ, ਤੱਤੀ ਤਵੀ 'ਤੇ ਬੈਠੇ ਨੇ, ਅਤੇ ਜੀਵਨ ਦੀਆਂ ਹੋਰ ਅਨੇਕਾਂ ਘਟਨਾਵਾਂ ਨੂੰ ਜਦੋਂ ਪੜ੍ਹੀਏ ਤਾਂ ਵੱਡੇ ਭਰਾਤਾ ਨੇ ਪ੍ਰਿਥੀ ਚੰਦ 'ਤੇ ਸਾਰੀ ਜ਼ਿੰਦਗੀ ਤਪਾਉਣ ਦਾ ਹੀ ਯਤਨ ਕੀਤਾ। ਪਰ ਜੇ ਅੰਤਰ ਆਤਮੇ ਉਹ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜੇ ਨੇ ਅਤੇ ਸ਼ਾਂਤ ਨੇ, ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤ ਨੇ ਤੱਤੀ ਤਵੀ 'ਤੇ ਬੈਠ ਕੇ ਵੀ, ਅਤੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੇ ਸਿਮਰਨ ਮਾਲਕ ਪ੍ਰਭੂ ਪਰਮਾਤਮਾ ਦਾ ਹੋਵੇਗਾ ਤਾਂ ਆਤਮਕ ਅਡੋਲਤਾ ਦਾ ਬਲ ਇਤਨਾ ਉੱਚਾ ਹੋਵੇਗਾ, ਕੋਈ ਵੀ ਜ਼ਿੰਦਗੀ ਦਾ ਮਾੜਾ ਮੋਟਾ ਵੱਡੇ ਤੋਂ ਵੱਡਾ ਦੁੱਖ ਜਿਹੜਾ ਪਹੁੰਦਾ ਨਹੀਂ, ਨੇੜੇ ਨਹੀਂ ਆਉਂਦਾ, ਢੁੱਕਦਾ ਨਹੀਂ। ਦੁੱਖ ਆਉਣਗੇ ਜ਼ਰੂਰ, ਜ਼ਿੰਦਗੀ ਵਿੱਚ ਇਹ ਨਹੀਂ ਦੁੱਖ ਆਉਂਦੇ ਨਹੀਂ, ਦੁੱਖ ਆਉਂਦੇ ਨੇ, ਪਰ ਦੁੱਖਾਂ ਦਾ ਆਉਣਾ ਅਤੇ ਲੱਗਣਾ ਹੋਰ ਬਹੁਤ ਫਰਕ ਹੁੰਦਾ। ਕਹਿਣਗੇ ਲੱਗਣਗੇ ਨਹੀਂ, ਅਨੇਕਾਂ ਬਚਨ ਬਾਣੀ ਵਿੱਚ ਪੜ੍ਹਦੇ ਹਾਂ ਦੁੱਖ ਲੱਗਿਆ ਨਾ ਭਾਈ। ਕਹਿਣ ਲੱਗੇ ਮਾਲਕ ਪ੍ਰਭੂ ਪਰਮਾਤਮਾ ਦਾ ਜਿਹੜਾ ਹੈ ਉਸ ਜੀਵ ਨੂੰ ਦੁੱਖ ਢੁੱਕਦਾ ਨਹੀਂ, ਪਹੁੰਦਾ ਨਹੀਂ, ਲੱਗਦਾ ਨਹੀਂ, ਦੁੱਖ ਆਉਂਦੇ ਤਾਂ ਜ਼ਰੂਰ ਨੇ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਮਾਲਕ ਪਰਮਾਤਮਾ ਦੀ ਸ਼ਰਨ ਵਿੱਚ ਪਿਆ। ਆਰੰਭ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਅਬਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਅਸੀਂ ਮੈਲੇ ਕੱਪੜੇ ਧੋਂਦੇ ਹਾਂ ਸਰਫ ਸੋਡੇ ਦੁਆਰਾ, ਅਤੇ ਜਿਹੜੀ ਵਿਕਾਰਾਂ ਦੀ ਮੈਲ ਹੈ ਸਾਨੂੰ ਦਿਸਦੀ ਨਹੀਂ, ਅਤੇ ਜੇ ਪ੍ਰਭੂ ਪਰਮਾਤਮਾ ਦਾ ਸਿਮਰਨ ਹੋਵੇਗਾ, ਸਿਮਰਨ ਕੀਤਿਆਂ ਕਹਿਣ ਲੱਗੇ ਅਬਿਨਾਸ਼ੀ ਨਾਸ਼ ਰਹਿਤ ਜਿਹੜਾ ਪਰਮਾਤਮਾ ਹੈ ਉਹਦਾ ਸਿਮਰਨ ਕੀਤਿਆਂ ਅਤੇ ਵਿਕਾਰਾਂ ਦੀ ਮੈਲ ਹੈ ਜਿਹੜੀ ਇਹ ਦੂਰ ਹੋ ਜਾਂਦੀ ਹੈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਨਿਧਾਨ ਹੁੰਦਾ ਖਜ਼ਾਨਾ, ਉਹ ਮਾਲਕ ਪ੍ਰਭੂ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਭਗਤ ਉਹਦੇ ਵਿੱਚੋਂ ਫਿਰ ਇਹ ਚੀਜ਼ਾਂ ਵਰਤਦੇ ਨੇ ਪਰਮਾਤਮਾ ਦੇ ਨਾਮ ਦੀ ਦਾਤ। ਬਿਰਲਾ ਪਾਵੈ ਕੋਈ,

ਤਿੰਨ ਭੇਟ ਦੁਰਮਤ ਖੋਈ। ਵੱਡੇ ਭਾਗਾਂ ਨਾਲ ਭਲੇ ਪੁਰਸ਼ਾਂ ਦੀ ਸਤਸੰਗਤ ਪ੍ਰਾਪਤ ਹੁੰਦੀ ਹੈ, ਜੇ ਹੋ ਜਾਏ ਤਾਂ ਫਿਰ ਕਹਿੰਦੇ ਖੋਟੀ ਦੁਰਮਤ ਦਾ ਨਾਸ਼ ਹੋ ਜਾਂਦਾ, ਭੈੜੀ ਮਤ ਦਾ ਨਾਸ਼ ਹੋ ਜਾਂਦਾ। ਅਸੀਂ ਸੰਸਾਰਕ ਤੌਰ 'ਤੇ ਦੇਖਦੇ ਹਾਂ ਸੁਚੱਜੀ ਔਰਤ ਹੋਵੇ ਆਪੇ ਬੱਚਿਆਂ ਨੂੰ ਧੀ ਨੂੰ ਸੁਚੱਜੇ ਕੰਮ ਸਿਖਾ ਕੇ ਕਹਿੰਦੀ ਹੈ ਧੀਏ ਪਰਾਏ ਘਰ ਜਾਣਾ, ਆਹ ਕੰਮ ਸਿੱਖ ਲਾ, ਆਹ ਕੰਮ ਸਿੱਖ ਲਾ। ਅਤੇ ਜਦੋਂ ਵੱਡੀ ਹੋ ਕੇ ਪਰਾਏ ਘਰ ਜਾਂਦੀ ਹੈ ਅਤੇ ਉੱਥੇ ਕਈ ਵਾਰ ਜੇ ਨਾ ਸਿੱਖਿਆ ਹੋਵੇ ਫਿਰ ਝਿੜਕਾਂ ਵੀ ਪੈਂਦੀਆਂ, ਤੇਰੀ ਮਾਂ ਨੇ ਤੈਨੂੰ ਆਹ ਨਹੀਂ ਸਿਖਾਇਆ, ਤੈਨੂੰ ਆਹ ਨਹੀਂ ਸਿਖਾਇਆ। ਇਸੇ ਤਰ੍ਹਾਂ ਮਾਲਕ ਪ੍ਰਭੂ ਪਰਮਾਤਮਾ ਦੇ ਦਰ 'ਤੇ ਆ ਕੇ ਸ਼ਰਨ ਵਿੱਚ ਟਿਕਿਆਂ, ਜੇ ਸਤਸੰਗਤ ਭਲੇ ਪੁਰਸ਼ਾਂ ਦੀ ਹੋ ਜਾਏ, ਗਿਆਨਵਾਨਾਂ ਦੀ, ਅਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਗਿਆਨ ਪ੍ਰਾਪਤ ਕਰਕੇ ਅਗਿਆਨ ਦਾ ਨਾਸ਼ ਹੁੰਦਾ, ਖੋਟੀ ਮਤ ਦਾ ਭੈੜੀ ਨਾਸ਼ ਹੈ, ਇਹਦਾ ਨਾਸ਼ ਹੋ ਜਾਂਦਾ ਖੋਟੀ ਮਤ ਦਾ। ਤਿੰਨ ਕੀ ਧੂਰ ਨਾਨਕ ਦਾ ਸੁਬੰਸ਼ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਦਾਸ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਨੇ ਕਹਿਣ ਲੱਗੇ ਭਾਈ ਉਹਨਾਂ ਦੀ ਸਦਾ ਹੀ ਕਹਿੰਦੇ ਧੂੜੀ ਲੋਚਦਾ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਹਾਰ ਬਣਾ ਕੇ ਪਰੋ ਲਿਆ, ਭਾਵ ਉਹਦੀ ਬੰਦਗੀ ਕਰਦੇ ਨੇ, ਉਹਦੇ ਨਾਲ ਜੁੜੇ ਹੋਏ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੁਜ ਮੈਜੋਰ ਸ਼ਲੀ ਚੰਦ ਰਾਵਲ ਕਾਨ ਕ੍ਰਿਸ਼ਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦ ਅਥਰਵਣ ਹੂਆ ਨਾ ਖੁਦਾਈ ਅਲੋ ਪਹਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ।

ਪਾਠ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਭਾ ਸਮਾਦੰਗ ਮੁਖ ਝੂਠ ਮੇ ਮੁਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਤਰਕ ਪਾਟੰਗ।

0: ਜਾਏ ਜਿਲੇ ਨਾ ਜਾਏ ਧਨ ਸੁ ਮਾਨਸ ਨਾਨਕਾ ਜੋਗਲ ਚਲੇ ਪਾ ਚੁੱਕ ਮੁਹਰ ਚੁੱਕੇ ਪਾਏ ਸਿੱਖਾ ਕਣ ਚੜਾਈਆਂ ਗੁਰੂ ਬ੍ਰਹਮ ਤੇ ਆਓ ਮੁਹਾ ਭੜ ਚੜ ਪਿਆ ਵੇ ਧੱਕਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ।

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਮਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਹੁਕਮ ਆਏ ਸੀ, ਹੁਕਮ ਮੰਨੇ ਪ੍ਰਵਾਤ ਕਸਮੇ ਕਾਮਲ ਪਾਏ ਸੀ, ਕਸਮੇ ਭਾਵੇ ਸੋ ਕਰੇ ਵਰਤ ਦਿਆ ਸੋ ਫਲ ਪਾਏ ਸੀ, ਕਦਰ ਕੇ ਪੈਂਦਾ ਜਾਏ ਸੀ।

ਠੁੱਠੇ ਵੱਟੇ ਵਾੜੀਆਂ ਲੈ ਬੈਠੇ ਕਰ ਪਸਾਰਿਆ ਚੀਰ ਕਰ ਮਨ ਪਾਉਂਦੇ ਹਰ ਕੁਝ ਨਹੀਂ ਆ ਰਿਹਾ ਕਰ ਪਰ ਵਾਇਸ ਖਾਇਆ ਵੇਖ ਮਨ ਪਰ ਸਾਰਿਆ ਜਰੇ ਆਈ ਜੁਗਣ ਹਾਰੇ।

ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਆ ਸਭ ਤਾਂ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਈ ਪਹਿਲਾ ਪਾਣੀ।

ਬੁਰਾਈਆਂ

ਅੰਮ੍ਰਿਤ ਨਿਰੰਦ ਘਨੇਰੇ ਪ੍ਰਭ ਕੋ ਸਿਮਰੈ ਵਸਿਆ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਾਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਭਾਰ, ਸਿਮਰੇ ਸੇਜਨ ਜਿਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰਨ ਸਿਮਰਨ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਭੰਜਨਾ ਕਟਕੜਨਾਥ ਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜਾ ਮਾਂ ਪਿਆਂ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਰਮਾਏ ਉਧਾਰੀ, ਅਨ ਕੁਣੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤੋ ਏ ਸੁਖੀ, ਅਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੇ ਮਾਰਗ ਜਾ ਤਕੇਲਾ, ਤਰ ਨਾਮ ਸੰਗੋ ਸੁਹੇਲਾ, ਐਸਾ ਨਾਮ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ, ਛੂਟ ਨਾਹੀ ਕੋੜ ਲਖਬਾਈ, ਨਾਮ ਜਪਤੈ ਪਾਰ ਪਰਾਈ, ਅਨਕ ਵਿਘਨ ਜਾਏ ਸੰਗਾਰਾ, ਹਰ ਕਾ ਨਾਮ ਤਤਕਾਲ ਉਧਾਰ ਹੈ, ਅਨਕ ਜੂਨ ਜਨ ਮੈਂ ਮਰਜਾਮ, ਨਾਮ ਜਪਤ ਭਾਵੈ ਬਿਸਰਾਮ, ਹੋ ਮੈਲਾ ਮਲਕ ਕਬੂਨਤ ਹੋਵੈ, ਹਰ ਕਾ ਨਾਮ

ਜੇ ਮਾਰ ਕੇ ਗਣੇ ਜਾਏ ਨੇ ਕੋ ਸਰ ਕਾ ਨਾਮ ਸਿੰਘ ਤੋਸਾ ਜੈ ਪੈਂਡਾ ਮਹਿੰਦ ਗੁਬਾਰ ਅਰ ਕਾ ਨਾਮ ਸਿੰਘ ਉਜਿਆਰਾ ਜਾਂ ਪੰਥੇ ਦਾ ਕੋਣਾ ਸਿਆਨੂੰ ਅਰ ਕਾ ਨਾਮ ਤੇ ਨਾਲ ਪਛਾਣੋ ਜਹਾਂ ਮਹਾਂ ਪਿਉਂ ਤਬ ਤੋ ਘੁਆਮ ਹੋ ਤੈ ਹਰ ਕੇ ਨਾਮ ਕੀ ਤੂੰ ਮੂੰਹ ਪਰਛਾਮ ਹੋ ਜਦ ਰੇਖਾ ਮਨ ਤੁਝ ਆ ਕਰਖੈ ਤੈ ਨਾਨਕ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਬਿਸਰਾਮ ਅਰ ਕਾ ਨਾਮ ਦਾਸ ਕੀ ਓਟ ਅਰ ਕੇ ਨਾਮ ਦਰਜਨ ਕੋਟ ਅਰ ਜਸ ਕਰਤ ਸੰਤ ਦਿਨ ਰਾਤ ਅਰ ਰੁਖ ਸਾਧ ਕੁਮਾਤ ਅਰਜਨ ਕੇ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਾ ਰੰਗ ਰਤੇ ਰੰਗ ਇੱਕੈ ਨਾਨਕ ਜਿਨ ਕੈ ਬਿਰਤ ਬਵੇ ਕਰ ਕਾ ਨਾਮ ਜਨ ਕਾ ਮੁਕਤ ਯੁਗ ਤਰ ਕੇ ਨਾਮ ਜਨ ਕਾ ਤ੍ਰਿਪਤ ਭੋਗ ਤਰ ਕੇ ਨਾਮ ਜਨ ਕਾ ਰੂਪ ਰੰਗ ਨਾਮ ਜੁਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਅਰ ਕੇ ਨਾਮ ਜਨ ਸੋਭਾ ਪਾਈ ਅਰ ਕੇ ਨਾਮ ਜਨ ਕੋ ਭੋਗ ਜੋਗ ਅਰ ਨਾਮ ਜਪ ਕਿਸ਼ ਨਾਈ ਵਿਯੋਗ ਜਨਰਾ ਤਾਰ ਨਾਮ ਕੀ ਸੇਵਾ ਨਾਨਕ ਪੂਜਾ ਅਰ ਦੇਵਾ ਰਾ ਜਨ ਕੇ ਮਾਲਕ ਜੀ ਨਾਰ ਧਨ ਜਨ ਕੋ ਵਾਪ ਪ੍ਰਭ ਜੀ ਨਾਮ ਹਰ ਹਰ ਜਨ ਕੈ ਓਟ ਸਤਾਣੀ ਅਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਅਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇ ਤੇ ਤਰੇ ਪਾਰ ਜਾ ਤੇ ਵਰ ਕੋ ਨਾਮ ਕਾਮ ਧੇਨ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਮਰ ਕੀ ਕਥਾ ਨਾਮ ਸੁਣਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲਕ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਸ਼ ਨਾਈ ਹਰ ਹਰੇ ਨਾਨਕ ਨਾਮਾ ਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨੋ ਮੈਂ ਬਹੁ ਰਤਨਾ ਸਰੀਰ ਘਟਾਇਓ ਮੈਂ ਕਰ ਰਾਤੀ ਵਰਤ ਨੇਮ ਕਰਿਆ ਬਹੁ ਭਾਤੀ ਨਹੀਂ ਤੂੰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਾਂ ਦਸਤ ਪੀ ਸਰਥੀ ਵੈਗ ਮੈਂ ਹੋਤ ਪੁਰਾਣ ਕਨਕ ਸਾਹਿਬ ਹੈ ਵਰਪੁੰਮ ਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮ ਕਰ ਸ੍ਰੀ ਘਟਾਵੈ ਤਉ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਿਸ਼ਨਾ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਤੇ ਛੁਟੈ ਕਰ ਘੁਮਾਨਾ ਮਨ ਤੇ ਉੱਠੈ ਸੋਚ ਕਰੇ ਦਿਨ ਸਹਿ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਇੱਕ ਬਹੁ ਸਾਧ ਨਾ ਕਰੈ ਮਨ ਤੇ ਕਮਣਾ ਬਿਖੈ ਤਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾਇ ਕਾਚੀ ਬੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੇ ਅਨਕ ਜਤਨ ਗਤਿ ਤ੍ਰਿਸ਼ਨਾ ਧਰਾਪੈ ਏਕ ਅਨੇਕ ਅਗਨੀ ਪੂਜਾ ਕੋਟ ਪਾਵਦਰ ਗਨੀ ਸਿਜੈ ਛੂਟ ਸੁਨਾਹੀ ਉਪਿਆਲ ਮੋਏ ਵਿਆਪੇ ਮਾਇਆ ਜਾਲ ਅਵਗੜ ਤੂੰ ਸਗਲੀ ਜਮਡਾਨੈ ਗੋਬਿੰਦ ਭਜਨ ਮਿੰਤਲ ਨੀ ਮਨ

ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੈ ਉਹ ਮੈਸ਼ੁਰੈ, ਜੇ ਕੋ ਜਨਮ ਮਨ ਤੇ ਡਰੈ ਸਾਜਨਾ ਕੀ ਸਰਨੀ ਭਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾਖੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾ ਕੈ ਮਿਟੇ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋਈ ਗਣੀਐ ਸਭ ਤੇ ਉੱਚਾ, ਜਾ ਕਾ ਮਨ ਵਿਸਲ ਕੀ ਨਾਰਾ ਨਾਮ ਤਿੰਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾ ਨਾ ਪੇਖਿਆ, ਸਗਲ ਸਿਸ਼ਟ ਸਾਜਨਾ ਸੂਖ ਦੂਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਨਹੀਂ ਲਿਪਾ, ਨਿਰਧਨ ਕਹੋ ਧਨ ਤੇਰੋ, ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ, ਪ੍ਰਭ ਤੇਰੋ ਮਾਣ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ, ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੂ ਆਪੇ ਆਪਣ ਸੰਗਾ, ਪ੍ਰਭ ਰਾਤੀ ਤੁਮਰੀ ਸਤਮ ਤੇ ਹੋਏ, ਨਾਨਕ ਅਵਰ ਨ ਜਾਣਸ ਕੋਈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਰਿਆ, ਸਗਲ ਉਦਮ ਮੈਂ ਉਦਮ ਬਲਾਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਅਰਕੋ ਜਸੁ ਨਸਨ ਬਖਾਣੀ, ਸਗਲ ਥਾਨ ਤੇ ਉੱਤਮ ਥਾਂ ਨਾਨਕ।

ਜਿਨ ਕੀਆ ਤਿਸ ਚੀਤ ਰੱਖ। ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁੰਚੇਤ ਪ੍ਰਾਣੀ ਕਵਣ ਮੂੰਹ ਤੇ ਕਮ ਤਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆਓ ਪ੍ਰਸਾਵ ਸੈਨ ਮੁਖ ਪਿਆਓ ਬੈਠ ਕੋ ਦੈਣ ਇੰਦਰ ਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ। ਜੇ ਪ੍ਰਸਾਦ ਧਾਰੂ ਪ੍ਰਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਸੈ। ਜੇ ਪ੍ਰਸਾਦ ਪੀਵੇ ਸੀ ਤਲ ਜਲਾ ਸੁਖਦਾਈ ਪਾਉਣ ਪਾਵ ਕਮਲਾ। ਜੈ ਪ੍ਰਸਾਦ ਭੋਗੇ ਸਭ ਰਸਾ ਸਕਲ ਸਮੱਗਰੀ ਸੰਗ ਸਤ ਬਸਾ। ਦੀਨੇ ਅਸਤ ਪਾਵ ਕਰਨੇ ਤੇ ਰਸਨਾ ਤੇ ਸਤਿਆਗ ਔਰ ਸੰਗਰਚਨਾ ਐਸੇ ਦੋਖ ਮੋੜਾਂ ਦੇ ਵਿਆਪੇ ਨਾਨ ਕਾਢ ਲਿਓ। ਪ੍ਰਭਾਪੇ ਆਦੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨਾਮ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ ਤੱਕ ਵੰਦਾ ਜਾਣ ਤਧੂਰੇ ਜਾ ਕੀ ਟਹਿਲ ਪਾਵੇ ਦਰਗਾਹ ਮਾਨ ਤੁਸੀਂ ਸਾਰੇ ਮੁਕਤ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ।

ਸ਼ਬ ਸੁਣਾਇ ਕਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆ ਪਹਿਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਅਥਾਹਾ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਜਨ ਸਹਿ ਸਮਾਧ ਸੁਣਨ ਦਾ ਕੈਸੇ ਮਾਰਗ ਪਾਵੈ ਕਰਕੇ ਲਿਓ ਊੜ ਨਿਭਾਵੈ ਕਾਂ ਬਜਾਰਤ ਬੂਝੇ ਡੋਰਾ ਨੇ ਸਕਈਏ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੇ ਤੋ ਬਿਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ ਨਜੀਤ ਜੋ ਬੈ ਰਾਈ ਦਾ ਸੁਪ੍ਰੀਤ ਬਲੂ ਕੇ ਗ੍ਰਹਿ ਭੀਤਰ ਬਸੈ ਅੰਧਕੀਲ ਮਾਇਆ ਰੰਗ ਰਸੈ ਦ੍ਰਿਟ ਕਰਮਾ ਨੇ ਮਨੇ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾ ਲੋਭ ਧਰੋ ਹਿਆ ਊ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮਾ ਤੂੰ ਠਾਕਰ ਤੂੰ ਭੈ ਅਰਦਾਸ ਜੀ ਆਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾਨ ਤੂੰ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮੀ ਜਾਨੀ ਨਾਨਕ

ਮੈਂ ਪਤ ਜਾਇ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸਤ ਕਰਨ ਬੇਕੋਟ ਗਵਾਵੇ ਇੱਕ ਬੀਨਾ ਦੇ ਦਸ ਵੀ ਹਿਰ ਲੇ ਤਾਂ ਮੂੜਾ ਕੋ ਕਾਂ ਕਰੇ ਜਿਸ ਟਾਕੂ ਸੁਣਾਈ ਚਾਰਾ ਤਾਕੂ ਕੀ ਜਸਦ ਨਮਸਕਾਰਾ ਜਾ ਕੇ ਮਨ ਲਾਗਾ ਪਰ ਮੀਠਾ ਸਰਬ ਸੁਖਤਾ ਮਨ ਮੂਠਾ ਜਿਸ ਆਪਣਾ ਹੁਕਮ ਮਨਾਇਆ ਸਰਬ ਤੋਂ ਨਾਨਕ ਤਿੰਨ ਪਾਇਆ ਅਨੁਸਾਰ ਆਪਣੀ ਦੇ ਰਾਸ ਔਕਾਤ ਪੀਰਤ ਵਰਤੇ ਆਣ ਤੋਂ ਲਾਸ ਆਪਣੀ ਮਾਨ ਕਿਸ਼ ਬਹੁ ਸਰ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਸਾਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚਗੁਣ ਕਰੇ ਨਿਹਾਲ ਨਾਨਕ ਸਾਹਿਬ ਸਰਾ ਦਿਆਲ ਅਨਕ ਪਾਂਤ ਮਾਇਆ ਕੇਤ ਸਰਪੜੋ ਜਨਤ ਨੇਤ ਬਿਰਤ ਕੀ ਸਹਿ ਸੁਰੰਗ ਲਾਵੈ ਉਹ ਬਿਨ ਸਿਓ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਣ ਹਾਰ ਲਪਟ ਰਿਹਾ ਤੇ ਅੰਧ ਅੰਧਾਰ ਬਟਾਊ ਸੁਜੋ ਲਾਵੈ ਨਹੀਂ ਤੱਕ ਵਾਤ ਨਾ ਆਵੈ ਕਿਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਧਨ ਧਨ ਕੁਟੰਬ ਸੁਭਾਇਆ ਮਿੱਥਿਆ ਉਮੈ ਮਮਤਾ ਮਾਇਆ ਮਿੱਥਿਆ ਰਾਜ ਉਮਣ ਤਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰੱਥ ਹਸਤੀ ਅਸਵ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੋ ਮੋਹ ਭਾਨ ਮਿੱਥਿਆ ਆਪਸ ਉਪਤ ਕਰਤ ਗੁਮਾਨ ਅਸਥਿਰ ਭਗ ਸਾਧ ਕੀ ਸਰ ਨਾਨਕ ਜਪਜਾ ਜੀ ਵੇਰ ਕੇ ਚਰਨ ਮਿੱਥਿਆ ਸਰਵਣ ਪਰ ਨਿੰਦਾ ਸੁਨੈ ਮਿੱਥਿਆ ਅਸਤ ਪਰਦਰਭ ਕੋ ਹਰੈ ਮਿੱਥਿਆ ਨਿਤਰ ਪੇਖ ਪਰਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਸੁਆਦ ਮਿੱਥਿਆ ਚੰਨ ਪਰ ਵਿਕਾਰ ਕੁਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਧਨੀ ਪਰ ਉਪਕਾਰਾ ਮਿੱਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਸਾਜ ਬਿਨਾ ਕਿਉ ਵਸੂਚਾ ਬਿਰਤਾ ਨਾਮ ਬਿਨਾ ਤਨਿਆਂ ਦਾ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਰਹਿਣ ਬਿਰਤਾ ਬਿਹਾਏ ਮੇਕ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਨ ਜੋ ਕਿਰਪਣ ਕੇ ਨਿਰਾਰਥ ਧਾਮ ਧਨ ਧਨ ਤੇਜ ਜੇ ਘਟ ਬਸਿਓ ਨਾਓ ਨਾਨਕ ਤਾਂ ਕੈ ਬਰਬਲ ਜਾਓ ਰਾਹਤ ਔਰ ਕਿਸ਼ਾਵਰ ਕਮਾਵਤ ਮਾਨੀ ਪ੍ਰੀਤ ਮੁਖੋਗਣ ਲਾਵਤ ਜਨਾਰ ਪ੍ਰਭੂ ਪ੍ਰਭੀਨ ਬਾਰ ਪੇਖਣ ਕਾਉ ਭੀਨ ਔਰ ਉਪਦੇਸ਼ ਆਪਣਾ ਕਰੇ ਆਵਤ ਜਾਵਤ ਜਨਮੈ ਮਰੈ ਜਸ ਕੈ ਅੰਤਰ ਬਸਿਆ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪ ਆਪ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇ ਰਹੋ ਭਾਵ ਸਿਆਨਮ ਸਭ ਤੇ ਰਿਹਾ ਸਭ ਕੀ ਜਾਣੇ ਆਤਮ ਕੀ ਰਿਹਾ ਜਿਸ ਭਾਵ ਤਿਸ ਲੈ ਲੜ ਲਾਏ ਥਾਂ ਤੁਰੰਤ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮ

ਸ਼ਰਨਾਗਤੀ ਕਰ ਪ੍ਰਸਾਦ ਗੁਰੂ ਦੀ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਇ ਤਿਸ ਠਾਕੁਰ ਰੱਖ ਮਨ ਮਾਇ ਜੇ ਪ੍ਰਸਾਦ ਸੁਖੰਦ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨੰਦਰ ਗ੍ਰਹਿ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅੱਠ ਪੈਰ ਸਿਮਰਤ ਇਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੇ ਧਿਆ ਕਤਾਵਰ ਲੁਭਾਵੈ ਜੇ ਪ੍ਰਸਾਦ ਸੁਖ ਸੁਏ ਸੁਈ ਜੈ ਮਨ ਅੱਠ ਪੈਰ ਤੱਕ ਜਸ ਗਾ ਬੀਜਾ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੁਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰ ਗਏ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਰੋਕਣ ਚੰਦੇ ਲਈ ਬੁਲਾਵੋ ਤੁਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਤਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦਾ ਭੁੱਖਣ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਾ ਸਵਾਰੀ ਮੰਤ ਇਸ ਪ੍ਰਭ ਕੋ ਕਬੂਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਏ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬਣਤ ਬਣਾਈ ਉੱਠ ਤੇ ਬੈਠ ਸਾ ਤਿਸੈ ਧਿਆਈ ਤੇ ਸਹਿ ਧਿਆਏ ਜੋ ਇੱਕ ਲੱਖੈ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਆਪਣ ਬੋਧਾਨ ਮਰਨਾਥ ਪੈਰ ਕਰ ਤਿਸ ਕਾ ਧਿਆਨ ਜਿਹਾ ਪ੍ਰਸਾਦ ਤੋਂ ਚਾਰ ਬਿਆਰੀ ਤਿਸ ਪ੍ਰਭ ਕੋ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇ ਨਿੱਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਜ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨਮ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪ ਕਸ਼ੂਨਾ ਕਿਨੂੰ ਲੈ ਅੱਜ ਜਿਤ ਲਾਭ ਉਤ ਲਗੇ ਅਰਨਾਥ ਨਾਨਕਿਨ ਕਿਆ ਕਸ਼ੂਨਾ ਹਾਥ

0: ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿੱਥਿਆ ਨਾ ਹੀ ਦੱਸਣਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪੜਤੇ ਰੂਪ ਨਾ ਭੇਖਿਆ ਨੇਤਰ ਸਾਧਗੀ ਟਲ ਸੰਗੇਤ ਕਰਨਾ ਸੁਣਿਆ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੁਟ ਮਤਿਕ ਵੈਸਾ ਪਰਸ ਵੈਸਨੋ ਸੋ ਜੀ ਸੁਪਰ ਸੁ ਪ੍ਰਸੰਨ ਬਿਸਨ ਕੀ ਮਾਇਆ ਤੇ ਭਿੰਨ ਕਰਮ ਕਰਤੋ ਵੈ ਨੇ ਕਰਮ ਤਿਸ ਬੈਸਨੋ ਕਰਨ ਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਹਿ ਕੇਵਲ ਭਗਤ ਕੀਰਤਨ ਸੰਗਰਾਚਾ ਮੰਤ ਨੰਤਰ ਸਿਮਨ ਗੋਪਾਲ ਸਾਬੂ ਪ੍ਰੋਪਤ ਕਿਰਪਾਲ ਆਪ ਦੜੈਵਰਾ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਕਾ ਸੰਗ ਮੰਤ ਤੇ ਬਿਨਸ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਭਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਲ ਕਰੈ ਨਿਤਨੀਤ ਮੰਤ ਨਰਪੈ ਬਿਸਨ ਪ੍ਰੀਤ ਤਰਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਅਤ ਮੈਂ ਸੁਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੁੱਝੈ ਮੂਲ ਸੁਖ ਮੈਂ ਜਾਣੈ ਸਥੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਧਾਰੈ ਪਸ ਪ੍ਰੇਦ ਮੁਗਧ ਪਾਥਰ ਕਉ ਤਾਰੈ ਸਰਬ ਰੂਪ ਕਾਉ ਕਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉਂ ਜੋਤ ਕਿਤੇ ਨਾ ਪਾਈਆ ਧਰਮ ਨਾਨਕ ਕਿਸ ਮਿਲਿਆ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤ ਨ ਪਾਇ ਤਿਨ
1: ਪਾਇਆ ਆਪਣੇ ਦਾਸ ਕੋ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗੇ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਧਾਵੈ ਜੀਵਨ ਮੋਗ ਸੋਗ ਹਾਵੈ ਤੈਸਾ ਹਰ ਕੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਜਿਤ ਘਰ ਆਪੇ ਤੈਸਾ ਤੇ ਨਾਵ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਹੁਣ ਹੋਗ ਪਸਲ ਆਪ ਹੁਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ

ਨਾਨਕ ਤੇ ਜਨ ਸਦਾ ਧਨ ਧਨ ਕਈ ਕੁੜ ਖਾਣੀ ਅਰਖੰਡ ਕਈ ਕੁੜ ਅਕਾਸੁਰ ਮੰਡ ਕਈ ਕੁੜ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਬਾਰ ਫਸਲ ਵਿਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੁੜ ਕਿਨੇ ਬੋ ਭਾਤ ਪ੍ਰਭ ਤੇ ਹੋਏ ਪ੍ਰਮਾ ਸਮਾਤ।

ਆਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਿਸ ਪਵਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਕਾ ਲੇਖਾ ਨ ਗਣੇ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾਈ ਸਹਾਥ ਕਰਮ ਕਰਾਮ ਸਰਵ ਗੁਣਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫਣਥੀਓ ਕਭੂ ਊਚ ਨੀਚ ਮੈਂ ਬਸੈ ਕਭੂ ਸੋਖ ਹਰ ਖਰੰਗ ਹਸੈ ਕਭੂ ਨਿੰਦ ਚਿੰਦ ਵਿਹਾਰੇ ਕਭੂ ਊਬ ਕਾਸ ਪਿਆਲੇ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵ ਨਹਾਰ ਕਭੂ ਨਿਰਤ ਕਰੈ ਬਹੁ ਭਾਤ ਕਭੂ ਸੋਇ ਰਹਿ ਦਿਨ ਰਾਤ ਕਭੂ ਮਹਾਂ ਕ੍ਰੋਧ ਵਿਕਰਾਲ ਕਭੂ ਸਰਵ ਕੀਓ ਤਰਵਾਰ।

ਵੇਦਿਆ ਕਬਹੂੰ ਤੜ ਤੀਰਥ ਸਿਨਾਨ ਕਬਹੂੰ ਸੇ ਸਾਧਮੋ ਗਿਆਨ ਕਬਹੂੰ ਕੀੜ ਹਸ ਪਤੰਗ ਹੈ ਜੀਆਣ ਕਜੋਣ ਪਰਮੇ ਪਰਮਈਆ ਨਾਨਾ ਰੂਜ ਸੰਗ ਦਿਖਾਵੈ ਜੋ ਪ੍ਰਭਾਵੈ ਤਿਵਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨ ਕੋਇ ਕਬਹੂੰ ਸਾਧ ਸੰਗਤੇ ਪਾਵੈ ਉਸਤਾ ਸਥਾਨ ਤੇ ਬਹੁਰਨ ਆਵੈ ਅੰਤਰ ਹੋਈ ਗਿਆਨ ਪ੍ਰਗਾਸ ਉਸਤਾ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਹਿਰਦੇ ਕਰਾਂਗੇ ਸਦਾ ਬਸੈ ਪਾਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲਿਆ ਕਟਾਨਾ ਤੋ ਜੋਤੀ ਸੰਗ ਜੋ ਸਮਾਨ

ਸ਼ਰਮ ਪਾਵੇ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਿਆ ਤੁਮ ਨਹੀਂ ਦਰਵੈ ਹਰ ਦਰ ਕੇ ਕਉ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਪਣ ਆਵੇ ਸਰਬ ਕਿਰਿੰਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸਕੋ ਸੁਖਨਾ ਹੀ ਕੋਏ ਜਬ ਇਹ ਜਾਣੇ ਮੈਂ ਕਿਜ ਕਰਤਾ ਤਬੜੇ ਗਰਭ ਜੁਣ ਮੈਂ ਫਿਰਤਾ ਜਬ ਧਾਰੇ ਕਉ ਬੈਰੀ ਮੀਤ ਤਬ ਲਗ ਨੇ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕੋ ਛੁਟ

ਤ੍ਰਿਪਤਾ ਵੈ ਖਬ ਕਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਇਕ ਆਪੇ ਅਨੇਕ ਮਰਨ ਬਿਨਸ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪੇ ਰਚਿਆ ਸਭ ਕੇ।

ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭੁ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆ ਨਹੀਂ।

ਹੋਰੇ ਬਹੋਰੇ ਅਵਤਾਰ ਅਸ਼ਟਪਦੀ ਸੰਦ ਕੇ ਦੁਖਣ ਯਾਰ ਜਾ ਘਟੈ ਸੰਦ ਕੇ ਦੁਖਣ ਜਮ ਤੈਨੇ ਛੁਟੈ ਸੰਦ ਕੇ ਦੁਖਣ ਸੁਖ ਸਭ ਜਾਏ ਸੰਦ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋ ਬਾਤੇ ਹੀਨ ਸੰਤ ਕੇ ਤਿਕ ਰੱਖੇ ਨ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੇ ਦੁਖਣ ਤੇ ਮੁਖ ਪਵੈ ਸੰਤਨ ਕੇ ਦੁਖਣ ਕਾਗ ਜੋ ਲਵੈ ਸੰਤਨ ਕੇ ਦੁਖਣ ਸਰਬ ਜੁਣ ਪਾਏ ਸੰਤ ਕੇ ਦੁਖਣ ਤ੍ਰਿਗਤ ਜੁਣ ਕਿਰਮਾਏ ਸੰਤਨ ਕੇ ਦੁਖਣ ਤਿਸ ਨਮ ਜਲੈ ਸੰਤ ਕੇ ਦੁਖਣ ਸਭ ਕੋ ਛਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨਚਾਏ ਸੰਤੋ ਕੀ ਗਾਥਾ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਵੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਧਾਈ ਸੰਤ ਨਿੰਦਕ ਟਿਕ ਨ ਪਾਈ ਸੰਤ ਨਿੰਦਕ ਮਾਂ ਤੇ ਆਰਾ ਸੰਤ ਨਿੰਦਕ ਪਰਮੇਸ਼ਰ ਮਾਰੈ ਸੰਤਕ ਨਿੰਦਕ ਰਾਜ ਤੇ ਹੀਨ ਸੰਤਕ ਨਿੰਦਕ ਦੁਖੀ ਯਾਰ ਦੀਨ ਸੰਤਕ ਨਿੰਦਕ ਕੋ ਸਰਬ ਰੋਗ ਸੰਤਕ ਨਿੰਦਕ ਕੋ ਸਦਾ ਵਿਯੋਗ ਸੰਤਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕੇ ਦੁਖੀ ਜਨਮੈ ਮਰੈ ਸੰਤ ਕੇ ਦੁਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹਿ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕੇ ਦੁਖੀ ਅਦ ਬੀਜ ਤੇ ਟੂਟੈ ਸੰਤ ਕੇ ਦੁਖੀ ਕਿਤੇ ਕਾਜ ਨ ਪਹੁੰਚੈ ਸੰਤ ਕੇ ਦੁਖੀ ਉਧਿਆਨ ਪਰਮਾਈਐ ਸੰਤ ਕੇ ਦੁਖੀ ਉਜੜ ਪਾਈਐ ਸੰਤ ਕੇ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਜੜ ਖਿਚਨਾਏ ਆਪਣ ਬੀਜਾ ਪੀ ਖਾਏ ਸੰਤ ਕੇ ਦੁਖੀ ਗਵਣ ਰਾਖਣ ਹਾਰ ਨਾਨਕ ਸੰਤ ਭਾਵ ਤਾਂ ਲੈ ਉਭਾਰ ਸੰਤ ਕਾ ਦੁਖੀ ਓਂ ਬਿਲ ਲਾਏ ਜੋ ਜਲ ਵਿਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਉ ਕੇ ਦਿਨੈ ਧਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਰਹਿ ਧਰਮ ਤੇ ਰਹਿਤ ਸੰਤ ਗੁਸਦ ਮਿਥਿਆ ਕਹਿ ਤੇ ਕਿਰਤ ਨਿੰਦਕ ਧੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰਨ ਜਵਾਈਐ ਸੰਤ ਕੇ ਦੁਖੀ ਭੁਜਨ ਆਸਾ ਸੰਤ ਕੇ ਦੁਖੜ ਚੁਲੇ ਨਿਰਾਸਾ ਸੰਤ ਕੇ ਦੁਖ ਨ ਤਿਸ਼ਟੇ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਤਿਸਕੇ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰੋ ਦਿਨ ਰਾਤ ਤਿਸੇ ਧਿਆਓ ਸਾਧ ਗਿਰਾ ਸਭ ਕੁਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ।

ਸੋਈ ਜੋ ਕੁਛ ਕਰੈ ਸੋ ਪ੍ਰਭ ਕੇ ਰਾਂਗੇ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਵੇ ਸਹਿ ਸੁਭਾਏ ਹੋਏ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮਿਲ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਹ ਜਿਤ ਸਮਾਏ ਸੁਖਣ ਦਾਨ ਉਹ ਬਣਿਆ

ਨਾਨਕ ਤਿਸ ਬਲਹਾਰ ਅਸ਼ਵਾਈ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆ ਪੈ ਪ੍ਰਤਪਾਲ ਸਗਲ ਚਿੰਤਾ ਸੁਮਣ ਮਾਏ ਤਿਸ ਤੇ ਵਿਰਤਾ ਕੋਈ ਨਾ ਰੇਮਣ ਮੇਰੇ ਸਦਾਰ ਜਾਪੇ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆਖਿ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੁਆਏ ਤਿਸ ਵੀ ਨਾ ਹੀ ਤਰੇ ਕਿਛ ਕਾਮ ਗਤ ਨਾਨਕ ਜਾਪੇ ਕਰਨਾਮ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਗਲ ਘੜ ਸੋ ਹੈ।

ਸੋਜਨ ਸਦਾ ਰੋਗ ਜੋ ਮੰਦਰ ਕੋ ਥਮੇ ਥਮਣੇ ਤੋ ਗੁਰ ਕਾ ਸ਼ਬਦ ਮਣੇ ਅਸਥਮਣੇ ਜੋ ਪਾਖਾ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਨ ਵਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਣ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ।

ਨਾਨਕ ਪਾਸੇ ਤੀ ਕਰ ਜਾਏ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਮਾਨ ਲਿਹ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਕੇ ਸੰਤਾ ਸੰਚਾਲ, ਅਵਰਤਿਆ ਵਿਖਿਆ ਜੰਜਾਲ। ਧੰਨ ਧੰਨ ਕਹੈ ਸਭ ਕੋਏ, ਮੁਖੂ ਜਲ ਹਰ ਦਰਗਹਿ ਸੋਏ। ਵਪਾਰ ਬਿਰਲਾ ਵਪਾਰ, ਨਾਨਕ ਤਾਕੇ ਸਦ ਬਲਹਾਰ। ਚਰਨ ਸਾਧਕੇ ਧੋਏ ਧੋਏ ਪੀਓ, ਅਲਪ ਸਾਧਕੋ ਆਪਣਾ ਜੀਓ। ਸਾਧਕੀ ਧੂਰ ਕਰੋ ਇਸ਼ਨਾਨ, ਸਾਧੂ ਪੁਰਜਾਈ ਕੁਰਬਾਨ। ਸਾ ਸੇਵਾ ਪੜਭਾਗੀ ਪਾਈਐ, ਸਾ ਸੰਗ ਹਰ ਕੀਰਤਨ ਗਾਈਐ। ਨਿਭਗੰਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵ ਤੇ ਆਧਾਰ। ਸਰਬਨ ਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾਲੈ ਨਾ ਪਾਏ। ਸਭ ਕੀ ਦਿਸਕਾ ਕਰਨ ਜੋਗ, ਤਿਸ ਮਨ ਦੂਸਰ ਹੋਆ ਨ ਹੋਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੋਂ ਨਿਰਮਲ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।

ਲਿਖਣਾ ਰੰਗ ਕਿਸ ਤ੍ਰਹਿਗੁਣ ਤੇ ਪ੍ਰਭ ਭਿੰਨਾ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੇਰਾ ਮਨ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਹੀਂ ਕੁਛ ਕੋਇ ਸਰਵ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧਨ ਦਿਆਲ ਬਖਸ਼ੰਦ ਸਤਿ ਕੀ ਚਰਣੀ ਪਾਉ ਨਾਨਕੀ ਮਨ ਲਿਆਉ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋ ਗੈ ਹਰਣ ਪਰਣ ਜਗ ਨੇਤਰ ਹੋਰ ਤਿਸਕਾ ਮੰਤ੍ਰ ਜਾਣੇ ਹੋਰ ਅਣ ਧਰੂ ਮੰਗਲ ਸੱਜਾ ਕੈ ਸਰਵ ਥੋਕਣੀ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪੈ ਤਪਿਸਤਰ ਕਿਸਮੈ ਭੋਗੀ ਤਿਆਏ ਤਿਆਏ ਭਗਤ ਸੁਖਪਾਇਆ ਨਾਨਕ ਤਿਸ ਪੁਰਖ ਆਪਣੇ ਅੰਤ ਨ ਪਾਏ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਰੇ ਉਗਾਏ ਪਿਤਾ ਕੇ ਜਨਮ ਖਜਾਨੇ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜੀ।

ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਭ ਪਾਲਨ ਹਾਰ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆਂ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੁਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਤਾਂ ਕਿ ਗਤ ਮਿਤ ਕੋਈ ਨਾ ਲਾਖੈ।

ਜਾਤ ਮਾਰਨ ਰਾਖੀ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਖਿਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸਭ ਨੇ ਦਿਸਟਾਏ ਨਾਮ ਧਨ ਨਾਮ ਉਰਪੁਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜਨ ਤ੍ਰਿਵਤਾਨੇ ਮਨ ਧਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਤਕਾਮ ਬੋਲੋ ਜਹ ਜਿਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾ ਕਰੈ ਭਗਤ ਆਤਮ ਕੇ ਚਾਈ ਪ੍ਰਭ ਆਪਣੇ ਸੁ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਨੈ ਤਿਸਕੀ ਮਹਿਮਾ ਕੌਣ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਾ ਇੱਕ ਨਾ ਜਾਣੋ ਆਠ ਪਰਬਰ ਵਸੇ ਹਜੂਠ ਹੈ ਕਉ ਨਾਨਕ ਸੇ ਜਿਨ ਪੂਰੈ ਮਨ ਮੇਰੇ ਤਿਨ ਕੀ ਓਟ ਲੈ ਮਨ ਤਨ ਆਪਣਾ ਤਿਨ ਜਾਂਦਾ ਜਿਨ ਜਣ ਆਪਣਾ ਪ੍ਰਭੂ ਬਛਾਤਾ ਸੋਜਨ ਸਰਵ ਤੋ ਕਰਦਾਤਾ ਤਿਸਕੀ ਸਰਨ ਸਰਵ ਸੁਖ ਪਾਵੈ ਤਿਸਕੇ ਦਰਸ ਪਾਵ ਮਿਟਾਵੈ।

ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਵਸਪਦ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆ ਸਿੱਖੀ ਗੁਰਦੁਰਮਤਿ ਮਲ ਹਿਰੈ ਗੁਰਬਚਨੀ ਹਰ ਨਾਮ ਸਰੈ ਸਤਿਗੁਰ ਸਿੱਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਉੜਭਾਗੀ ਹੈ ਸਤਿਗੁਰ ਸਿੱਖ ਅਲ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੁਛ ਨ ਜਨਾਵੇ ਹਰ ਹਰ ਨਾਮ ਦੇ ਸਤ ਧਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸ਼ਵ ਗੁਰ ਕਾ ਮਨ ਮਾਨੇ ਸੋ ਸੇਵਕ ਸੇ ਸਦੈ ਜੋ ਸੋ ਸੇਵਕ ਜੀ ਹਿਰਦੈ ਸਮਰਨ ਆਪ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰੂ ਸ੍ਰੀ ਦੇ ਹਰ ਨਾਮ ਅਨਕਵਾਰ ਗੁਰ ਕੋ ਬਲ ਜਾ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਵੇਖਿਆ ਆਪਣੇ ਕਛ ਭਰਮ ਸਹਿ ਸਿਆਣਪ ਲੈਣ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਈਏ ਸਫਲ ਦਰਸ਼ਨ ਸੁੰਦਰ ਹਰ ਰੂਪ ਹੈ ਸਫਲ ਦਰਸ਼ਨ ਭੇਖਤ ਪੁਨੀਤ ਪ੍ਰਸਦ ਜਨ ਕਤ ਨਿਰਮਲੀਤ ਭੇਟ ਸੰਗਰਾਮ ਗੁਣ ਦਵੇ ਪਾਰ ਬ੍ਰਹਮ ਕੀ ਦਰਗੈ ਗਵੈ ਸੁਨ ਕਰ ਬਚਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤਿਆਨ ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰਦਿਸ਼ਟ ਵੇਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਜੇ ਨਾਨਕ ਦਿਸ ਭਾਵੇ ਤੁਸੀਂ ਲੈ ਮਿਲਾਏ ਜੇ ਵਾਏ ਕੁਛ ਤਤ ਅਨੇਕ ਸਤਿਗੁਰੂ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਣੀ ਕਹੂੰ ਗੋਚਰ ਪਾ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣਨ ਪਾਈ ਅੰਕ ਭਗਤ ਬੰਧਨ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਦਿਸ ਪ੍ਰਸਾਦ ਹੈ ਸਬਲੋ ਜਪਣੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਸਪੁਰਕਾ ਨਾਇਕ ਦੇ ਬਿਨਾ ਜਾ ਕੇ ਮਨ ਪਗਟੇ ਗੁੰਦਾ ਸੇ ਅੱਠ ਪੈਰ ਹਰ ਕਾ ਨਾਮ ਲੈ ਸੱਚ ਉਪਦੇ ਸੇਵ ਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰੇ ਅੰਧਕਾਰ ਦੀ ਭਗ ਵਰਗਾਸੇ ਨਾਨਕ ਭਰਮੋ ਦੂਤੈ ਤੇ ਨਾਸੈ ਤਬ ਤੋਂ ਮਾਇਆ ਠੰਡ ਵਰਤਾਈ ਅਣਤ ਭਿਆ ਦੁਖ ਨਾਠੇ ਭਾਏ ਜਨਮ ਮਰਨ ਕੇ ਮਿਟੈਂਦੇ ਸੇ ਸਾਧੂ ਕੇ ਪੂਰਨ ਉਪਦੇ ਸੇ ਭੋ ਚੁੱਕਾ ਨਿਰਭੋਏ ਵਸੈ ਸਗਲ ਵਿਆਦ ਮਨ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮਰਾਰੀ ਥਿਤ ਪਾਏ ਝੁੱਕੇ ਭਰਮ ਗਾਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਜਲ ਪ੍ਰਵਾਹ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਨ ਮਿਰਨ ਤੇਰੇ ਕੋ ਸੋਏ ਉਥ ਪੋਤਰ ਵਿਆਰ ਉਪਰੰਗ ਭੈ ਪ੍ਰਗਾ ਸਾਧਕੇ ਸੰਗ ਰਚ ਰਤਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲ ਹਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਮਨਾ ਨਾਨਕ ਇਹ ਧਨ ਸਾਰਸਵੇ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰ ਨਾਮ ਧਾਰ ਬਲਪਾ ਸਵਾਮੀ ਵਿਸਾਰੋ ਚਰਨ ਕਮਲ ਮੈਰ ਤਾਰ ਕਰਨ ਕਾਰਨ ਸੋਭਰਾ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਾਤੇ ਤਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮਨ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਲ ਕੁੰਡ ਉੜਦਾ ਵੈ ਸੋ ਧਨ ਹਰ ਸੇਵਾ ਤੇ ਪਾਵੇ

ਕਥੇ ਆਪ ਸੁਣੇ ਹਾਰਿਆ ਪਏ ਕਾ ਵਿਸਤਾਰ ਜਾਤਿ ਭਾਵ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨੇ ਕਿਛ ਹੋਇਆ ਆਪਣ ਸੁਸਾ ਜਗਤ ਪਰਾਏ ਜਾ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋ ਜਿਨ ਪਾਏ ਸੋ ਸਮਦਰਸੀ ਤਦ ਕਵੇ ਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੋਇਸ ਮਨ ਵਿਸਾਰੇ ਤਿਸ ਤੇ ਅਵਰ ਖਾਂ ਕੋ ਜਾਏ ਸਭ ਸ੍ਰੀ ਨਿਰੰਜਨ ਦਾਏ ਜੀ ਕੀ ਯੁਗ ਜਾ ਕੇ ਸਭ ਹਾਤ ਅੰਦਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋ ਕੇ ਪਾਲੇ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰਾ ਬਿਆ ਪਰਤ ਵਾਲੇ ਜੀਵਨ ਬਹੁ ਭਾਤ ਜੋ ਜੋ ਰਜੋ ਸਤ ਸੇ ਦਿਆ ਜਿਸ ਭਾਵ ਤੁਸੀਂ ਲੈ ਮਿਲਾਏ ਭਗਤ ਕਰੇ ਹਰ ਗੁਣ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕੀ ਜਾਣੇ ਜਨ ਲਾਗੇ ਨਾਇ ਤਿਸਕੀ ਆਸਨ ਬਿਰਥੀ ਜਾਏ ਸੇਵਾ ਕੋ ਸੇਵਾ ਬਣਿਆਏ ਕੁੰਬੂਜ ਪਰਮ ਬਦਵਾਏ ਸੇ ਪ੍ਰਣਈ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਾਇ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਪਰ ਪਰਮਾਨੰਦ ਰਾਮ ਨਾਮ ਜਤਾ ਤਤ ਕਰੋ ਵਿਚਾਰ ਦ੍ਰਿੜੋ ਦੇਖਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਵ ਪ੍ਰਾਂਤਣ ਕਾਏ ਸੁਆਵ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨ ਸੇਨ ਦੇਹਰਾ ਸੁਣ ਵਧੇ ਸਿਰ ਦੇ ਵਸਾਵ ਮਨ ਚੇ ਨਾਨਕ ਫਲ ਪਾਵ ਹਲ ਪਲ ਦੁਲ ਸੁਆ ਰਾਮ ਨਾਮ ਤਰੁਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਦਿਸ ਮਨ ਸਤੇ ਸਾਜ ਬ੍ਰਿਖਿਆ ਮਨ ਦਾ ਨਾਮ ਜਪੋਲੇ ਬੁਲਾਏ ਦੁਖ ਦਰਦ ਮਨ ਤੇ ਵੋ ਜਾਏ ਸੱਚ ਵਪਾਰ ਕਰੋ ਵਪਾਰੀ ਨਾਨਕ ਨਿਭੈ ਕੇ ਨਾਨਕ ਨੇ ਵੀਖੇ ਫੰਮ ਤੁਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਬੁਰੇ ਰੱਖਣ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰੱਖੇ ਤਿਸ ਨਾਏ ਦੁਖ ਨਾਮ ਜਪ ਮਨ ਹੋ ਅਸੋਕ ਚਿੰਤਾ ਜਾਇ ਮਿਟੇ ਅੰਕਾਰ ਤਿਸ ਜਣ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਧਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੋ ਸਫਲ ਦਰਸ਼ਨ ਸੁੰਦਰ ਹਾਰੋ ਧਨ ਸੇਵਾ ਸੇਵ ਕੁਰਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੇ ਸੋਧ ਨਿਦਾਨ ਤਾਂ ਕੇ ਨਿਕਣੇ ਆਵਦਕਾਲ

ਵਿਨਾਸ ਹਰ ਕਿਰਪਾ ਤੇ ਸੰਤ ਬੈਠਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਕਿਸਕਟ ਮਾਇਨ ਕਰੰਗਨਾ ਆਨੰਦ ਸਟਾਇ ਨੌਣ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧਾਨ ਤੈ ਨਾਲ ਕਹਿ ਨਾ ਜੈ ਚਰਿਤ ਸਮਾਧ ਤਿੰਨ ਦੇਖਿਆ ਸਿਆਮ ਦਿਖਾਏ ਨਾਨਕ ਤੀਜਾ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਖੜਖੜ ਵਿਆ ਭਰਿਆ ਭਗਵਾਨ ਧਰਨ ਮੈਂ ਆਕਾਸ਼ ਪਿਆ ਸਰਵਲੋਕ ਪੂਰਨ ਪ੍ਰਤਪਾਲ ਸਰਵਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਹੈ ਪਾਰਮ ਜੈਸੇ ਆਗਿਆ ਤੈਸਾ ਕਰਮ ਪੂਰਨ ਪਾਣੀ ਬੈਸੰਤਰ ਮਾਏ ਚਾਰ ਗੁਣ ਦੈ ਸਮਾਏ ਤਿਸ ਤੇ ਭਿੰਨ ਨਹੀਂ ਕੋਟਾ ਗੁਰਪ੍ਰਸਾਦ ਨਾਨਕ ਸੋ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਿਰ ਸੂਰਨ ਖਤਰ ਮੈ ਬਾਣੀ ਬ੍ਰਹਮ ਕੀ ਸਭ ਕੋ ਬੋਲੇ ਆਪ ਡੋਲ ਨਾ ਕਹੂੰ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨਾ ਪਾਏ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਮੈਂ ਸਾਧ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੋ ਬਚਨ ਸਰਵ ਵਿਆਪੀ ਰਾਮ ਸੰਗ ਰਤਨ ਜਿਨ ਜਾਤਾ ਦੇਖ ਕੇ ਰਹਿ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋਇ ਸੁਖਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਹੋਏ ਨਾਨਕ ਦਰਸ਼ਨ ਦੇ ਸਮਾਏ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲਿਤ ਭਾਵ ਤਿਸ ਭਾਵ ਤੈ ਕਰੇ ਵਿਸਤਾਰ ਤਿਸ ਭਾਵ ਤਾਇ ਕੰਕਾਰ ਅੰਕਲਾ ਲਖ ਨ ਜਾਏ ਜਿਸ ਭਾਵ ਤਿਸ ਲੈ ਮਿਲਾਏ ਕੌਣ ਨਿਕਲ ਕੌਣ ਕਹੀਏ ਦੂਰ ਆਪ ਆਪ ਪ੍ਰਭੂਰ ਅੰਤਰ ਕਾ ਜਿਸ ਆਪ ਜਨਾਏ ਨਾਨਕ ਤਿਸਨੇ ਆਪ ਜਾਏ ਸਰਭੂਤ ਆਪ ਰਤਾਰਾ ਸਰੁ ਨੈਣ ਭੇ ਕਨਾਰ ਸਗਲ ਸਮਗਰੀ ਜਾ ਕਾ ਤਣ ਆਪਣ ਜੈਸੇ ਆਪ ਹੀ ਸੁਣਾ ਮਨਜਾਣੇ ਖੇਲ ਬਣਾਇਆ ਅਗਿਆਕਾਰੀ ਕਿੰਨੀ ਮਾਏ ਸਭ ਕੀ ਮਤ ਇਹ ਲਿਪਤੋ ਰਹਿ ਜੋ ਕੁਛ ਕਹਿਣਾ ਸੁਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਨ ਲੈ ਸਮਾਜ ਤੇ ਹੋਏ ਸੁਣਾਏ ਬੁਰਾ ਉਰੇ ਕਹੋ ਕਨੇ ਕੁਛ ਕਰ ਆਪ ਲਾ ਕਰ ਤੁਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਹ ਜੋਤ ਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਸਾਪਤ ਸਪਰਵਾਣੀ ਗੁਰੂ ਪ੍ਰਸਾਦ ਨਾਨਕੇ ਜਾਨ ਜੋ ਜਾਣੇ ਤਿਸ ਦਾ ਸੁਖੋ ਆ ਮਿਲਾਏ ਲੈ ਪਿਸਾਏ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕ ਜਿਸੀ ਦੇ ਭਗਵਾਨ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਏ ਜਾਣਿਆ ਹੁਣ ਕਹਿ ਸੁਭਾਉ ਜਣ ਕੇ ਸੰਗਤੀ ਦੇ ਆਵੇ ਨਾ ਵਾ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਣ ਕੋ ਸਦਾ

ਗਾਵਸਪਦ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਲਪ ਸਾਹ ਸਿਮਰੋ ਗੋਬਿੰਦ ਮਨ ਦਰਗਿ ਤੁਰੇ ਚੰਦ ਆਸਨੰ ਤਿਆਗ ਗੋ ਤਰੰਗ ਸੰਜਨਾ ਕੀ ਧੂਰ ਮਨ ਮੰਗੇ ਆਪ ਛੁੜ ਬੇਨਤੀ ਕਰੋ ਸਾਹ ਸੰਗ ਗਣ ਸਾਗਰ ਤਰ ਹਰ ਦਿਨ ਕੇ ਭਰੜੇ ਭੰਡਾਰ ਨਾਲ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਕੁਣ ਗੋਬਿੰਦ ਅਮ੍ਰਿਤਰਸ ਪੀਓ ਚੇਚਿਤ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਦੀ ਕਹਿ ਉਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਰ ਰਤਨ ਸੰਤ ਕੁਮਾਰ ਤੇ ਉਹ ਉਧਾਰ ਆਪਤਰਾ ਲੋਕਾਂ ਨੇ ਸਾਧ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਭ ਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਤੇ ਨਾਨਕ ਕੁਦਰੇ ਤਿੰਨ ਕੇ ਸਾਥੇ ਸਨ ਜੋਗ ਸੁਨ ਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟਕੇ ਪੈਰ ਭੈ ਸਵਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਸੁਨਾ ਕਹਿਤ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭ ਕੀ ਸਤਿਗੁਰੂ ਸੰਤ ਵੀ ਸਾਵਧਾਨੀ ਕਾ ਗਰਸੀ ਸੁਖਮਣੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਵਸੇ ਸੋ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰਨ ਹੋਏ ਆਉਣ ਜਾਣ ਹਰ ਤਨ ਖੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਗੁਣ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਦਿਸ਼ਟੇ ਤਾਇ ਫਲ ਦਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਕਤ ਹੋਏ ਸਭ ਜੁਗ ਮੈਂ ਤਾਂ ਕੀ ਕਤ ਹੋਏ ਗੁਣ ਗੋਬਿੰਦ ਨਾਮ ਦੁਰਬਾਣੀ ਸਿਮਰ ਸਾਤਰ ਵੇਦ ਖਾਣੀ ਸਗਲ ਮਤਾਂਤ ਕੇ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋੜ ਪਰਾ ਸਾਧ ਸੰਗੜੇ ਸੰਤ ਗਿਰਬਾ ਤੇ ਜਮਤੇ ਛੁੱਟੇ ਜਾ ਕੇ ਮਸਤ ਕੁਰਮੁਰ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪੁਰੇ ਤਿਸ ਜਣ ਆਵੇ ਅਰ ਪਵਚੀਤ ਜਨਮ ਮਰਨ ਤਾ ਕਾ ਦੁੱਖ ਨਿਵਾਰੇ ਦੁਰਲਭ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਇਹ ਕੰਨਾ ਮਨ ਮਨ ਸਮਾਣੀ ਦੁੱਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਣੀ ਦੁੱਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੀ ਕਰਮ

ਤੇਰੇ ਭਾਣੇ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਾਰੇ ਸੋਖੋ ਟਲ ਗੁਰੂ ਸੇਵਿਐ ਅਹਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ

ਬ੍ਰਹਮ ਵਿਟੋਂ ਕੁਰਬਾਨਾ ਗੁਰਪੂਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਸੁਨਾਨਾ ਪਾਰ ਬ੍ਰਹਮ ਵਿਟੋਂ ਕੁਰਬਾਨਾ।

ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਆ ਚੰਦਨ ਦੇਹੇ ਫੂਲਿਆ ਸੋ ਤਨ ਧਰ ਸੰਗ ਰੁਲਿਆ ਸੋ ਤਨ ਧਰ ਸੰਗ ਰੁਲਿਆ ਸੋ ਤਨ ਧਰ ਸੰਗ ਰੁਲਿਆ ਮੋਹੇ ਮੋਹਿਆ ਜਾਣੇ ਦੂਰ ਹੈ ਕਹੋ ਨਾਨਕ।

प्रगट प्रताप तुम्हारा, जो जो तेरे भगत दुखाए ओह तत्

ਸਦਾ ਸਦਾ ਹਰ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

What,

ਘੱਟ ਘਟੇ ਵਾਸੀ ਸਰਬ ਨਿਵਾਸੀ।

जैसे मात पिताई तिस बिन निमख नहीं रह सकिए, तिस बिन निमख नहीं।

ਤੇ ਮਗਨ ਭਏ ਲੇਵ ਲਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

है।

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ।

ਸ਼ਬਦ ਦੀਪਕ ਦੀਪਾਇਓ ਜੈ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾ।

ਸਤਿਗੁਰ ਗੁਰਾਂ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਧ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪ੍ਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ।

ਅਗੁਸ਼ਟ ਧਾਰ

ਜਿਨ ਸੇਵਿਆ ਤਿਨ ਪਾਇਆ ਮਾਂ। ਨਾਨਕ ਗਾਵੀਐ ਤੂੰ ਪੰਨਣ ਖੜਨ ਸਮਰੱਥ ਦਾ ਤਾਰ ਹੈ ਤੋਦੇ ਅੱਗੇ।

ਸਿਮਰਨ ਤੇ ਨਾਨਕ ਰਾਮ ਦਮੋਦਰ ਮਾਧਵੇ ਰੱਖ ਲੈ ਹੋ ਹਮ ਤੇ ਬਿਜਰੀ ਸ਼ੀਲ ਧਰਮ ਜਪ

چند کے تو ہے ساتھ نہیں کہیو شرن پر

ਗੁਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪ ਗੀਨ ਬੁੱਧ ਬਲ ਗੀਨੀ ਮੋਹ ਪਰਦੇਸਨ ਦੂਰ ਤਿਆਈ ਖੋਜਤ ਖੋਜਤ ਪਈ ਨਾ ਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਬੈਰਾਗਣ ਪ੍ਰਭ ਦਰਸ਼ਨ ਕਹੋ ਫਿਰਤ

जब इन किछ कर माने पेदा तब ते दुख दंड अर खेदा जब इन एको एकी बुझया

ओए हाजिर मिठा बोल दे बाहर बिस कड़े मुख कोले।

ਇਹਨਾਂ ਜਨਤਾ ਕੈ ਵਸ ਕਿਛ ਨਾਹੀ ਉਦ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ

ਸਾਦ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਚਲੇ ਸੋ ਅੱਗੇ ਮਾਰੀਏ

साहेबा साचे साहेबा।

ਜਿਹਨਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਿਆ, ਮਨ ਤਨ

ਵਾਹਿਗੁਰੂ ਵਾਹਿਗੁਰੂ।

ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਵਾਸਾ, ਆਪੇ ਨਾ